0: ਤੁਸੀਂ ਫੌਜ ਵਿੱਚ ਹੋਤਾਇਆ ਜੀ?
1: ਹਾਂ ਪੁੱਤਰ।
0: ਛੁੱਟੀ ਆਏ ਹੋ? ਤੁਸੀਂ ਫੌਜ ਵਿੱਚ ਕੀ ਕਰਦੇ ਹੋ?
1: ਹਮ ਸੀਮਾ ਪਰ ਪਹਿਰਾ ਦੇਤੇ ਹੈਂ ਔਰ ਦੇਸ਼ ਕੀ ਰਕਸ਼ਾ ਕਰਤੇ ਹੈਂ। ਯੂੰ ਕਹੋ ਤੋ ਹਮ ਦੇਸ਼ ਕੀ ਢਾਲ ਵੀ ਹੈਂ ਔਰ ਤਲਵਾਰ ਵੀ।
0: ਆਪਕੇ ਪਾਸ ਫੌਜੀ ਵਰਦੀ ਹੈ?
1: ਹਾਂ।
0: ਆਪਕੋ ਆਪਣੀ ਵਰਦੀ ਬਹੁਤ ਅੱਛੀ ਲੱਗਦੀ ਹੈ ਨਾ?
1: ਬਿਲਕੁਲ, ਮੁਝੇ ਆਪਣਾ ਦੇਸ਼ ਔਰ ਵਰਦੀ ਜਾਨ ਸੇ ਵੀ ਜ਼ਿਆਦਾ ਪਿਆਰੇ ਹੈਂ। ਇਸ ਵਰਦੀ ਕੋ ਪਹਿਨ ਕਰ ਮੁਝੇ ਬਹੁਤ ਗਰਵ ਮਹਿਸੂਸ ਹੋਤਾ ਹੈ ਔਰ ਯਹੀ ਮੁਝੇ ਸੈਨਿਕ ਕੇ ਕਰਤਵਯੋਂ ਕਾ ਅਹਿਸਾਸ ਕਰਾਤੀ ਹੈ।
0: ਮੇਰੇ ਕੋ ਵੀ ਇਹ ਵਰਦੀ ਬਹੁਤ ਅੱਛੀ ਲੱਗਦੀ ਹੈ। ਇੱਕ ਦਿਨ ਮੈਂ ਵੀ ਇਸੇ ਪਹਿਨੂੰਗਾ ਔਰ ਦੇਸ਼ ਕੀ ਰਕਸ਼ਾ ਕਰੂੰਗਾ।
1: ਸ਼ਾਬਾਸ਼ ਪੁੱਤਰ, ਸ਼ਾਬਾਸ਼। ਦੇਸ਼ ਕੋ ਤੁਮਾਰੇ ਜੈਸੇ ਨਿਡਰ ਔਰ ਸਾਹਸੀ ਬੱਚੋਂ ਕੀ ਹੀ ਤੋ ਜ਼ਰੂਰਤ ਹੈ।

0: ਪਿਕਾਲੇ ਜੋਤਾ ਸੌਂਦਾ
1: ਸੌਂਦਾ ਹੈ
0: ਹਰ ਦਿਲ ਬਰਕਤ ਮਿਰਚੀ ਨਕਾਂਦਾ
1: ਮਿਰਚੀ ਨਕਾਂਦਾ ਹੈ
0: ਅਨਿ ਵਟਨ ਗ੍ਰਿੰਦੀ ਤੇਹੀ ਤਸੌਦਾ
1: ਤੇਹੀ ਤਸੌਦਾ ਹੈ
0: ਖੁਸ਼ਿਸਤ ਗਾਤੀ ਸ਼ਿਤ ਕਰੀ ਦਾਦਾ
1: ਸ਼ਿਤ ਕਰੀ ਦਾਦਾ
0: ਬੋਲੇ ਬੋਲੇ ਗਵਾ ਕੀ ਓਂਦੀ ਵਾਰਿਆ ਕੀ ਗੋਂਦੀ ਕਰਤੀ ਆ ਫਿਰਮਾਨ ਫਿਰਮਾਨ ਗਾਹੂ ਮੋਟ ਵਰਸ ਗਾਨੇ ਮਾਇਆ ਚਮਲ ਮਦ ਕੋਨ ਗਊ ਵੀ